ਬਾਤ ਬੀਬੀ ਦੀ ਸ਼ਾਨ ਚਾਰ ਵਾਰੀ ਦਾ ਜ਼ਵਾਰ ਹੈ ਬਲਕਿ ਚਲੋ ਤਰ ਨੂੰ ਮਾਸੂਮੀਨ ਦਾ ਜ਼ਵਾਰ ਹੈ ਤੇ ਪਿਛਲੇ ਜਨਮ ਵਿੱਚ ਉਮਰਾ ਕਰਕੇ ਆਇਆ ਕਬਰੇ ਜ਼ਹਰਾ ਵੇਖ ਆਇਆ ਬਾਕੀ ਸਭ ਦੇ ਹਰਮ ਲੇਕਿਨ ਮੈਂ ਕਬਰੇ ਜ਼ਹਰਾ ਵੇਖ ਆਇਆ ਪਹਿਲੀ ਦੁਨੀਆ ਕੀ ਲੈ ਮੁਕਾਮ ਸੈਯਦਾ